0: ਘਰ ਦੇ ਕੰਮ ਨਾ ਰੁਕਣਗੇ ਉਹ ਜਿਮ ਵਿੱਚ ਫੱਟੇ ਚੱਕਾਂਗੇ
1: You better watch her shine
0: ਟਾਰਗੇਟ ਪੂਰੇ

0: ਘਰ ਦੇ ਕੰਮ ਨਾ ਰੁਕਣਗੇ ਉਹ ਜਿਮ ਵਿੱਚ ਫੱਟੇ ਚੱਕਾਂਗੇ
1: ਯੂ ਬੈਟਰ ਵਾਚ ਹਰ ਸ਼ਾਈਨ
0: ਟਾਰਗੇਟ ਪੂਰੇ ਕਰਨਗੇ ਹੁਣ ਬਦਲੇ ਰੂਲ ਜ਼ਮਾਨੇ ਦੇ
1: ਯੂ ਬੈਟਰ ਵਾਚ ਹਰ ਸ਼ਾਈਨ

0: ਘਰ ਦੇ ਕੰਮ ਨਾ ਰੁਕਣਗੇ ਉਹ ਜਿਮ ਵਿੱਚ ਫੱਟੇ ਚੱਕਾਂਗੇ
1: ਯੂ ਬੈਟਰ ਵਾਚ ਹਰ ਸ਼ਾਈਨ
0: ਟਾਰਗੇਟ ਪੂਰੇ ਕਰਨਗੇ ਹੁਣ ਬਦਲੇ ਰੂਲ ਜ਼ਮਾਨੇ ਦੇ
1: ਯੂ ਬੈਟਰ ਵਾਚ ਹਰ ਸ਼ਾਈਨ

ਨੀਤੂ ਜੱਟ ਨੂੰ ਪਸੰਦ ਹੋਗੀ, ਗਰਮੀ ਚ ਠੰਡ ਹੋਗੀ, ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ, ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ, ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।